0: ਹੋਣੇ ਹੋ ਕਿਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ ਔਰ ਅੱਜ ਹਮ ਜਿਸ ਫਿਲਮ ਕੇ ਬਾਰੇ ਮੇਂ ਬਾਤ ਕਰੇਂਗੇ
1: ਆਹੋਂ ਸੇ ਤੂਨੇ ਯੇ ਕਿਆ ਕਹਿ ਦਿਆ ਦਿਲ ਯੇ ਦੀਵਾਨਾ ਧੜਕਨੇ ਲਗਾ
0: ਗੁਲਾਮ ਫਿਲਮ ਕੇ ਬਾਰੇ ਮੇਂ ਅੱਜ ਹਮ ਬਾਤ ਕਰੇਂਗੇ ਲੇਕਿਨ ਇਸ ਫਿਲਮ ਕਾ ਨਾਮ ਪਹਿਲੇ ਗੁਲਾਮ ਨਹੀਂ ਥਾ ਯੇ ਸੋਚਾ ਗਿਆ ਥਾ ਕਿ ਇਸ ਫਿਲਮ ਕਾ ਨਾਮ ਜ਼ਖਮੀ ਰੱਖਣੇ ਵਾਲੇ ਹੈ ਹੈ ਨਾ ਤੋ ਇਸ ਮੇਂ ਜੋ ਆਮਿਰ ਖਾਨ ਟ੍ਰੇਨ ਵਾਲਾ ਸੀਨ ਕਰਤਾ ਹੈ ਜਬ ਫਿਲਮ ਕੀ ਐਡੀਟਿੰਗ ਚੱਲ ਰਹੀ ਥੀ ਸੋ ਭਾਈ ਸਾਹਿਬ ਵੋ ਇਤਨਾ ਜ਼ਿਆਦਾ ਲੋਕ ਜੋ ਥੇ ਵੋ ਸ਼ੌਕ ਹੋ ਗਏ ਥੇ ਐਡੀਟਿੰਗ ਕੇ ਟਾਈਮ ਪੇ ਕਿਉਂਕਿ ਬਸ ਥੋੜ੍ਹਾ ਸਾ ਹੀ ਫਾਸਲਾ ਜੋ ਥਾ ਟ੍ਰੇਨ ਔਰ ਆਮਿਰ ਖਾਨ ਕੇ ਬੀਚ ਮੇਂ ਜੋ ਥਾ ਵੋ ਰਹਿ ਗਿਆ ਥਾ ਐਂਡ ਪਹਿਲੀ ਵਾਰ ਆਮਿਰ ਖਾਨ ਨੇ ਆਪਣੀ ਆਵਾਜ਼ ਮੇਂ ਗਾਣਾ ਗਾਇਆ ਥਾ ਏ क्या बोलती तू वो वाला है ना और उसके साथ साथ अगर बात करें क्लाइमेक्स की तो क्लाइमेक्स जो था वो 10 से 12 दिन आएंगे 10 से 12 दिन में शूट हुआ था और उस दिन के लिए उस लुक के लिए आमिर खान ने 8 दिन तक अपना मुंह नहीं धोया था क्योंकि उनकी लुक जो थी वो ख़राब नहीं करना चाहते थे और एकदम आपकी लुक जो है वो वैसी ही दिखनी चाहिए और शूट जो है वो आपको पता ही 10-12 दिन में चला था तो 8 दिन तक उन्होंने अपना फेस जो था वो धोया ही नहीं था। सुषमा सेन को भी रोल आया था रानी मुखर्जी का लेकिन रानी मुखर्जी ऐसा बोला जाता है कि सुष्मिता सेन जो है वो उनका उस टाइम पे विक्रम भट्ट के साथ जो था वो ब्रेकअप हो गया था एंड दिस एंड दैट और उसके बाद उन्होंने भट्ट प्रोडक्शन के साथ कभी काम नहीं किया तो बहुत सारी बातें हैं फिल्म के बारे में वापस लौट के आपको बताऊंगी टिल देन चक्को फिर वॉल्यूम कट नहीं होना चाहिए हाय हाय हाय फील ले लो।

ਨੀਤੂ ਜੱਟ ਨੂੰ ਪਸੰਦ ਹੋ ਗਈ ਗਰਮੀ ਚ ਠੰਡ ਹੋ ਗਈ ਮੈਂ ਤੇਰਾ ਚਾਕਲੇਟ ਤੂੰ ਮੇਰੀ ਖੰਡ ਹੋ ਗਈ ਮੈਂ ਵੀ ਮਲੰਗ ਹੋਇਆ ਤੂੰ ਵੀ ਮਲੰਗ ਹੋ ਗਈ ਤਿਰਛੀ ਨਜ਼ਰ ਤੇਰੀ ਆਸ਼ਕਾਂ ਲਈ ਭੰਗ ਹੋ ਗਈ।